0: ਲੱਗੀ ਲੱਗੀ
1: ਉਹ ਲੈ ਪੈਟਰੋਲ ਤੇ ਪਵਾਏ ਨੀ ਕੋਈ ਗੱਲ ਨੀ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: Non stop music from the biggest movies. The Big Weekender. All about the hits. Big 106.2. The Beat of Bollywood.